ਜੀ ਬਿਆਗਿਆ ਜੀ ਯਾਦ ਮਨ ਨੂੰ ਬਿਆਗਿਆ ਜੀ ਜੀ ਨੂੰ ਬਿਆਗਿਆ ਜੀ ਬਿਆਗਿਆ ਜੀ ਉਹ ਕਵੀ ਸ਼ਿਮਰੀ ਸ਼ਜੀ ਅਮਰੀ ਬੈਰੂ ਮੇਰਾ ਦੇ ਕਿ ਅਗੇ ਪੈਸੇ ਕਦੇ ਗਾਉਂਦੇ।